ਓਏ ਹਾਏ ਕਿਆ ਬਾਤ ਜੀ, ਬਹੁਤ ਹੀ ਸ਼ਾਨਦਾਰ ਵਾਲੇ ਆਪਣੇ ਗਾਣਾ ਅਲਕਾ ਯਾਗਨਿਕ ਔਰ ਕੁਮਾਰ ਸਾਨੂ ਜੀ ਕੀ, ਸਾਥ ਹੀ ਸਾਥ ਪਲਕ ਜੀ ਵੀ ਇਨਕੇ ਸਾਥ। ਭਈਆ ਸੱਚ ਬਤਾਓ, ਇਹ ਗਾਣਾ ਬੜਾ ਹੀ ਲਾਜਵਾਬ ਹੈ, ਲੇਕਿਨ ਉਸ ਸਭੀ ਲਾਜਵਾਬ ਇਹ ਇੱਕ ਡੇ ਅਪਡੇਟ ਹੈ, ਯਾਨੀ ਕਿ ਜੋ ਬੱਚੇ ਹੈ ਉਨਕੇ ਲਈ ਉਹ ਬੱਚੇ ਬੜੇ ਖੁਸ਼ ਹੋ ਜਾਏਂਗੇ। ਅਬ ਸੋਚ ਰਹੇ ਹੋਂਗੇ ਕਿ ਆਖਿਰਕਾਰ ਵੋ ਕੌਨ ਸਾ ਅਪਡੇਟ ਹੈ। ਅਰੇ ਅਰੇ ਥਮ ਜਾਈਏ, ਰੁਕ ਜਾਈਏ। ਜੈਸੇ ਕਿ ਆਜ ਆਪ ਸਭੀ ਕੀ ਛੁੱਟੀ ਥੀ, ਵੈਸੇ ਹੀ ਯਾਨੀ ਕਿ 26 ਔਰ 28 ਕੋ ਸਕੂਲ ਔਰ ਕਾਲਜ ਕੀ ਛੁੱਟੀਆਂ ਰਹਿਣੇ ਵਾਲੀ ਹੈ। ਤੋ ਭਾਈ ਅਭੀ ਸੇ ਯਾਨੀ ਕਿ ਆਪ ਸਭੀ ਕੋ ਪਤਾ ਹੈ ਕਿ ਰਕਸ਼ਾ ਬੰਧਨ ਬਹੁਤ ਨਜ਼ਦੀਕ ਹੈ। ਆਜ ਕੀ ਤਾਰੀਖ ਯਾਨੀ ਕਿ 24 ਅਗਸਤ, 25-26 ਯਾਨੀ ਕਿ 26 ਔਰ 28 ਕੀ ਆਪ ਸਭੀ ਕੀ ਛੁੱਟੀ ਰਹਿਣੇ ਵਾਲੀ ਹੈ। ਤੋ ਇੰਜੋਏ ਕਰੀ। ਆਈ ਹੋਪ ਕਿ ਆਪ ਸਭੀ ਨੇ ਓਹੋ ਭਈਆ ਰਾਖੀ ਵੀ ਖਰੀਦ ਲਈ ਹੋਗੀ, ਹੈ ਨਾ, ਲੇਕਿਨ ਅਭੀ ਬਹੁਤ ਸੇ ਰਹਿ ਰਹੇ ਹੋਗੇ ਮੇਰੇ ਜੈਸੇ, ਜੋ ਸੋਚ ਰਹੇ ਹੋਗੇ ਕਿ ਬਸ ਲੈ ਲੇਂਗੇ ਥੋੜਾ ਸਾ ਸਮੇਂ ਨਿਕਲ ਕੇ ਹਮ ਵੀ ਚਲੇ ਜਾਏਂਗੇ ਮਾਰਕੀਟ ਮੇ ਲੈਣੇ ਕੇ ਲਈ। ਔਰ ਬਹੁਤੋ ਕਿ ਭਈਆ ਸ਼ੋਪਿੰਗ ਹੋ ਚੁਕੀ ਹੈ ਔਰ ਬਸ ਉਨਕੋ ਇੰਤਜ਼ਾਰ ਹੈ ਘਰ ਯਾਨੀ ਕਿ ਰਵਾਨਾ ਹੋਣੇ ਕੇ ਲਈ। ਠੀਕ ਹੈ ਠੀਕ ਹੈ। ਔਰ ਸਾਥ ਹੀ ਸਾਥ ਸੇਵਾ ਜੋ ਬੱਸ ਹੈ ਉਨਕੀ ਸੇਵਾਏ ਵੀ ਤੋ ਮੁਫਤ ਹੋ ਗਈ ਹੈ, ਯਾਨੀ ਕਿ 27 ਸੇ ਲੇਕਰ 29 ਅਗਸਤ ਤੱਕ। ਔਰ ਸਾਥ ਹੀ ਸਾਥ ਯਾਨੀ ਕਿ ਜੋ ਹਮਾਰੇ ਆਰਮੀ ਹੈ ਉਨਕੇ ਲਈ ਕਿਆ ਸੇਵਾਏ ਉਪਲਬਧ ਕਰਾਈ ਗਈ ਹੈ। ਔਰ ਸਾਥ ਹੀ ਸਾਥ ਜੋ ਜੱਜ ਬਣਨਾ ਚਾਹਤੇ ਹੈ, ਪਹਿਲੇ 3 ਸਾਲ ਕੇ ਸਟੱਡੀ ਕਰਨੀ ਪੜਤੀ ਥੀ, ਟ੍ਰੇਨਿੰਗ ਕਰਨੀ ਪੜਤੀ ਥੀ, ਲੇਕਿਨ ਅਬ ਉਸਮੇ ਸੇ ਘਟਾ ਦਿਆ ਗਿਆ ਹੈ। ਕਿਤਨੇ ਸਾਲ ਕੇ ਲਈ ਕਰ ਦਿਆ ਗਿਆ ਹੈ ਉਸਕੇ ਬਾਰੇ ਮੇਂ ਵੀ ਬਾਤ ਕਰੇਂਗੇ, ਲੇਕਿਨ ਉਸਸੇ ਪਹਿਲੇ ਤੋ ਹਮ ਭਈਆ ਮਿਊਜ਼ੀਕਲ ਤੋ ਬ੍ਰੇਕ ਬਣਤਾ ਹੈ, ਫਿਰ ਕਨੈਕਟ ਹੋਗੇ ਔਰ ਫਿਰ ਬਤਾਏਂਗੇ ਕਿ ਆਖਿਰਕਾਰ ਕਿਆ ਹੈ ਕਿਆ ਨਹੀਂ ਹੈ। ਚਲੀ ਜੀ, ਫਿਲਹਾਲ ਇੱਕ ਗਾਣਾ ਸੁਣਤੇ ਹੈ, ਲੌਟ ਕਰ ਆਤੇ ਹੈ।